ਤੁਹਾਡਾ ਸਵਾਗਤ ਹੈ ਆਪਣੇ ਮਾਰਨਿੰਗ ਸ਼ੋਅ ਸਤਿ ਸ਼੍ਰੀ ਅਕਾਲ ਮੈਲਬਨ ਦੇ ਵਿੱਚ ਅਤੇ ਮੈਂ ਹਾਂ ਤੁਹਾਡੀ ਹੋਸਟ ਸ਼ਮਾ ਪੰਗੂ ਅਤੇ ਅੱਜ ਵੀਰਵਾਰ 11 ਜੂਨ 2026

ਮੈਲਬਨ ਵਿੱਚ ਅੱਜ ਸਵੇਰ ਕੁਝ ਠੰਡੀ ਹੈ। ਤਾਪਮਾਨ ਸਵੇਰੇ ਕਰੀਬ 7 ਡਿਗਰੀ ਦੇ ਆਸ ਪਾਸ ਸੀ, ਦੁਪਹਿਰ ਤੱਕ ਲਗਭਗ 17 ਡਿਗਰੀ ਤੱਕ ਜਾ ਸਕਦਾ ਹੈ। ਅਤੇ ਅੱਜ ਸਵੇਰ ਲਈ ਰੋਡ ਵੈਦਰ ਅਲਰਟ ਵੀ ਹੈ, ਕਿਉਂਕਿ ਫੋਗ ਦੇ ਕਾਰਨ ਵਿਜ਼ੀਬਿਲਿਟੀ ਘੱਟ ਹੋ ਸਕਦੀ ਹੈ, ਖਾਸ ਕਰਕੇ ਮੈਲਬਨ ਦੇ ਇਨਰ, ਨਾਰਥਰਨ, ਈਸਟਰਨ, ਸਾਊਥ ਈਸਟਰਨ ਸਬਰਬਸ ਅਤੇ ਜਾਂ ਫਿਰ ਡੈਂਡੀਨੋਂਗ ਰੇਂਜਸ ਵੱਲ। ਡਰਾਈਵ ਕਰਦੇ ਸਮੇਂ ਹੈੱਡਲਾਈਟਸ ਔਨ ਰੱਖੋ, ਸਪੀਡ ਘੱਟ ਰੱਖੋ ਅਤੇ ਅੱਗੇ ਵਾਲੀ ਕਾਰ ਤੋਂ ਸੇਫ ਡਿਸਟੈਂਸ ਬਣਾ ਕੇ ਰੱਖੋ।

ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਇੱਕ ਸ਼ਬਦ ਨਾਲ ਅਤੇ ਜੁੜਦੇ ਹਾਂ ਬਾਣੀ ਦੇ ਨਾਲ। ਆਓ ਸਰਵਣ ਕਰਦੇ ਹਾਂ ਸ਼ਬਦ, ਉਸ ਤੋਂ ਬਾਅਦ ਫਿਰ ਆਪਣੀਆਂ ਗੱਲਾਂ ਬਾਤਾਂ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਚੰਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾਤੇ ਸਬੋਹੇ ਤਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸਰ ਬਿਨਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਹੋ ਜਾਣਾ ਹੇ ਭਾਈ ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾਂਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਵਿੱਚੋਂ ਕੋਈ ਇੱਕ ਜੁਗਤ ਵੀ ਕੰਮ ਨਹੀਂ ਆਉਂਦੀ ਪਰਮਾਤਮਾ ਦਾ ਨਾਮ ਸਿਮਰਿਆ ਹੀ ਕੰਮ ਆਉਂਦਾ ਹੈ ਇਸ ਵਾਸਤੇ ਹੇ ਭਾਈ ਮੈਂ ਪਰਮਾਤਮਾ ਦਾ ਆਸਰਾ ਲੈ ਲਿਆ ਜਦੋਂ ਮੈਂ ਸਰਵ ਵਿਆਪਕ ਪਰਮਾਤਮਾ ਦੀ ਸ਼ਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ਼ ਹੋ ਗਏ ਰਹਾਓ ਹੇ ਭਾਈ ਦੇਵ ਲੋਕ ਮਾਤ ਲੋਕ ਪਾਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ ਹੇ ਭਾਈ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਵਾਲਾ ਇਹੀ ਹੈ ਸਾਰੀਆਂ ਕੁੱਲਾਂ ਨੂੰ ਤਾਰਨ ਵਾਲਾ ਹੇ ਨਾਨਕ ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਹ ਭੇਤ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲਕ ਪ੍ਰਭੂ ਆਪ ਮੇਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਨਹੀਂ ਤਾਂ ਉਸ ਤਰ੍ਹਾਂ ਕਿਸੇ ਨੂੰ ਵੀ ਇਸ ਦਾ ਨਾ ਤਾਂ ਪਤਾ ਲੱਗਦਾ ਹੈ ਨਾ ਕਿਸੇ ਨੂੰ ਸਮਝ ਆਉਂਦੀ ਆ ਅਤੇ ਦੁਨੀਆ ਇਸੇ ਤਰ੍ਹਾਂ ਹੀ ਮੋਹ ਮਾਇਆ ਦੇ ਫੰਦਿਆਂ ਵਿੱਚ ਹਮੇਸ਼ਾ ਫਸੀ ਰਹਿੰਦੀ ਹੈ

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
3: ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਸ਼ਮਾ ਪੰਗੂ ਦੇ ਨਾਲ ਅਤੇ ਗੁਰੂ ਤਿਪਾਣੀ ਦੇ ਨਾਲ ਜੁੜ ਕੇ ਅਸੀਂ ਹੁਕਮਨਾਮਾ ਅਤੇ ਬਹੁਤ ਸੋਹਣੇ ਸ਼ਬਦਾਂ ਨੂੰ ਸਰਵਣ ਕੀਤਾ। ਉਸ ਤੋਂ ਬਾਅਦ ਹੁਣ ਆਪਣੇ ਪ੍ਰੋਗਰਾਮ ਦੇ ਅਗਲੇ ਪੜਾਵਾਂ ਵੱਲ ਵੱਧਦੇ ਹਾਂ। ਅੱਜ ਦੀ ਸਵੇਰ ਦੀ ਪੋਜ਼ਿਟਿਵ ਜੀ ਕੋਟ, ਕਿਸੇ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਕਿ ਸਵੇਰ ਦੀ ਰੋਸ਼ਨੀ ਸਾਨੂੰ ਇਹ ਨਹੀਂ ਕਹਿੰਦੀ ਕਿ ਰਾਹ ਆਸਾਨ ਆ, ਇਹ ਸਿਰਫ ਯਾਦ ਦਿਵਾਉਂਦੀ ਆ ਕਿ ਇੱਕ ਕਦਮ ਹੋਰ ਚੱਲਣਾ। ਕਿੰਨੀ ਸੋਹਣੀ ਗੱਲ ਲਿਖੀ ਕਿਸੇ ਨੇ। ਸਵੇਰ ਜਦੋਂ ਹੁੰਦੀ ਹੈ ਤਾਂ ਰੋਸ਼ਨੀ ਹੌਲੀ ਹੌਲੀ ਫੈਲਦੀ ਹੈ, ਉਹ ਇੱਕਦਮ ਸਾਰਾ ਹਨੇਰਾ ਨਹੀਂ ਮਿਟਾਉਂਦੀ, ਪਰ ਉਹ ਸਾਨੂੰ ਇਹ ਜ਼ਰੂਰ ਦੱਸਦੀ ਆ ਕਿ ਜਿਹੜਾ ਹਨੇਰਾ ਸੀ ਉਹ ਪਰਮਾਨੈਂਟ ਨਹੀਂ ਸੀ। ਹਨੇਰੇ ਤੋਂ ਬਾਅਦ ਰੋਸ਼ਨੀ ਜ਼ਰੂਰ ਹੁੰਦੀ ਆ, ਅਤੇ ਜ਼ਿੰਦਗੀ ਵੀ ਕੁਝ ਅਜਿਹੀ ਹੀ ਹੁੰਦੀ ਆ। ਹਰ ਕਿਸੇ ਨੂੰ ਆਪਣੇ ਚੈਲੇਂਜਸ ਵੇਖਦੇ ਨੇ, ਹਰ ਇੱਕ ਦੇ ਆਪੋ ਆਪਣੇ ਚੈਲੇਂਜਸ ਹੁੰਦੇ ਨੇ। ਕਿਸੇ ਨੂੰ ਜੋਬ ਦੀ ਟੈਨਸ਼ਨ ਅਤੇ ਕਿਸੇ ਨੂੰ ਫੈਮਿਲੀ ਦੀ, ਕਿਸੇ ਨੂੰ ਆਪਣੀਆਂ ਰਿਸਪੋਂਸੀਬਿਲਿਟੀਜ਼ ਦੀ ਅਤੇ ਕਿਸੇ ਨੂੰ ਆਪਣੀ ਹੈਲਥ ਦੀ, ਅਤੇ ਕਿਸੇ ਨੂੰ ਫਿਊਚਰ ਦੀ ਵਰੀ, ਕਰੀਅਰ ਦੀ ਵਰੀ, ਅੱਗੇ ਕੀ ਹੋਵੇਗਾ, ਇਹ ਸਾਰੀਆਂ ਵਰੀਜ਼। ਅਤੇ ਕਿਸੇ ਨੂੰ ਇਹ ਸਾਰੀਆਂ ਇੱਕੋ ਹੀ ਇਨਸਾਨ ਨੂੰ, ਕਈ ਲੋਕ ਇੱਕ ਟਾਈਮ 'ਤੇ ਇੱਕ ਵਾਰੀ ਬਾਰੇ ਸੋਚਦੇ ਆ, ਅਤੇ ਬਸ ਕਈ ਲੋਕ ਅਜਿਹੇ ਵੀ ਹੁੰਦੇ ਆ ਜਿਹੜੇ ਇਹਨਾਂ ਸਾਰੀਆਂ ਟੈਨਸ਼ਨਸ ਨੂੰ ਇੱਕੋ ਟਾਈਮ 'ਤੇ ਸੋਚ ਰਹੇ ਹੁੰਦੇ ਆ। ਪਰ ਸਵੇਰ ਸਾਨੂੰ ਇਹ ਨਹੀਂ ਕਹਿੰਦੀ ਕਿ ਅੱਜ ਸਭ ਕੁਝ ਪਰਫੈਕਟ ਹੋਵੇਗਾ, ਸਵੇਰ ਸਾਨੂੰ ਇਹ ਦੱਸਦੀ ਆ ਕਿ ਅੱਜ ਤੂੰ ਮੁੜ ਕੋਸ਼ਿਸ਼ ਕਰ ਸਕਦਾ, ਪਰਮਾਤਮਾ ਨੇ ਤੈਨੂੰ ਇੱਕ ਹੋਰ ਮੌਕਾ ਦਿੱਤਾ, ਅਤੇ ਇਹਨਾਂ ਸਾਰੀਆਂ ਟੈਨਸ਼ਨਸ ਨਾਲ ਕਿਸ ਤਰ੍ਹਾਂ ਲੜਨਾ, ਕਿਸ ਤਰ੍ਹਾਂ ਜੂਝਣਾ। ਅਤੇ ਕਈ ਵਾਰੀ ਅਸੀਂ ਡੈਸਟੀਨੇਸ਼ਨ ਨੂੰ ਵੇਖ ਕੇ ਹੀ ਘਬਰਾ ਜਾਂਦੇ ਹਾਂ ਅਤੇ ਸੋਚਦੇ ਹਾਂ ਕਿ ਇੰਨਾ ਲੰਮਾ ਰਸਤਾ ਕਿਵੇਂ ਤੈਅ ਹੋਵੇਗਾ। ਪਰ ਜ਼ਿੰਦਗੀ ਦਾ ਰੂਲ ਬਹੁਤ ਹੀ ਸਿੰਪਲ ਆ, ਪੂਰਾ ਰਸਤਾ ਇੱਕੋ ਵਾਰੀ ਵਿੱਚ ਨਹੀਂ ਤੁਰਿਆ ਜਾਂਦਾ। ਇੱਕ ਵਾਰ ਵਿੱਚ ਸਿਰਫ ਅਤੇ ਸਿਰਫ ਇੱਕ ਕਦਮ ਹੀ ਚੁੱਕਿਆ ਜਾਂਦਾ ਹੈ ਅਤੇ ਇੱਕ ਕਦਮ ਹੀ ਚੱਲਿਆ ਜਾਂਦਾ। ਅਤੇ ਅੱਜ ਦਾ ਇਹੀ ਮੈਸੇਜ ਆ ਕਿ ਜੇ ਲਾਈਫ ਵਿੱਚ ਕਲੈਰਿਟੀ ਨਹੀਂ ਤਾਂ ਵੀ ਇੱਕ ਚੰਗਾ ਕਦਮ ਲਵੋ, ਜੇ ਮਨ ਹੈਵੀ ਆ ਤਾਂ ਵੀ ਇੱਕ पॉजिटिव थॉट नाल शुरू करो, ते जे काम बहुत ज़्यादा ने तो एक काम कंप्लीट कर लवो, ते जे कोई रिश्ता दूर हो गया होवे ता एक प्यारा जिहा मैसेज भेजो, क्योंकि कई बार वड्डे चेंजेस किसी वड्डे डिसीजन नाल नहीं सगों एक छोटे जे पर कंसिस्टेंट कदम नाल आउंदे ने। इसलिए अज अपने आप नूं कहो कि मैं परफेक्ट होण दी उड़ीक नहीं करांगा, मैं अज एक कदम लवांगा ते उस कदम दे नाल ही मैं कामयाब होवांगा, आप भी होवांगा ते आले दुआले नूं भी यही मैसेज देवांगा।

0: Addicto vivicio. Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: ਚੌਦਾਂ ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।

ਹਾਂਜੀ, ਵਾਪਸ ਆ ਕੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਕੂ ਦੇ ਨਾਲ। ਜਿਸਾ ਕਿ ਤੁਸੀਂ ਜਾਣਦੇ ਹੋ ਕਿ ਕਾਫੀ ਜ਼ਿਆਦਾ ਮਹਿੰਗਾਈ ਵੱਧ ਰਹੀ ਹੈ, ਅਤੇ ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਲਿਵਿੰਗ ਕੋਸਟ ਅਜੇ ਵੀ ਹਾਊਸ ਹੋਲਡ ਲਈ ਇੱਕ ਵੱਡਾ ਇਸ਼ੂ ਬਣਿਆ ਹੋਇਆ। ਆਸਟ੍ਰੇਲੀਆ ਬਿਊਰੋ ਆਫ ਸਟੈਟਸ ਦੇ ਮਾਰਚ 2026 ਕੁਆਟਰ ਡਾਟਾ ਮੁਤਾਬਕ ਲਿਵਿੰਗ ਕੋਸਟ ਇੰਡੈਕਸਿਸ ਵਿੱਚ 1.1% ਤੋਂ 2.5% ਤੱਕ ਵਾਧਾ ਹੋਇਆ, ਅਤੇ ਹਾਊਸਿੰਗ, ਹੈਲਥ ਅਤੇ ਟਰਾਂਸਪੋਰਟ ਮੁੱਖ ਕੰਟਰੀਬਿਊਟਰਸ ਰਹੇ ਨੇ। ਵਿਕਟੋਰੀਆ ਦੀਆਂ ਮਲਟੀਕਲਚਰਲ ਕਮਿਊਨਿਟੀ ਆਰਗਨਾਈਜੇਸ਼ਨਸ ਲਈ ਰਿਮਾਈਂਡਰ ਹੈ ਕਿ ਮਲਟੀਕਲਚਰਲ ਫੈਸਟੀਵਲਸ ਐਂਡ ਇਵੈਂਟਸ ਪ੍ਰੋਗਰਾਮ 2026 ਅਤੇ 2027 ਹੇਠ ਗ੍ਰਾਂਟਸ ਅਵੇਲੇਬਲ ਨੇ। ਇਸ ਪ੍ਰੋਗਰਾਮ ਵਿੱਚ ਕਮਿਊਨਿਟੀ ਇਵੈਂਟਸ ਲਈ ਫੰਡਿੰਗ ਸਟ੍ਰੀਮਸ ਹਨ, ਇਨਕਲੂਡਿੰਗ ਸਮਾਲ ਗ੍ਰਾਂਟਸ ਅਪ ਟੂ $5,000 ਅਤੇ ਮੀਡੀਅਮ ਗ੍ਰਾਂਟਸ ਅਪ ਟੂ $15,000, ਅਤੇ ਲਾਰਜ ਸਟ੍ਰੀਮ ਫੋਰ ਬਿਗਰ ਇਵੈਂਟਸ ਪ੍ਰੋਗਰਾਮ ਦਾ ਏਮ ਕਲਚਰਲ ਸੈਲੀਬ੍ਰੇਸ਼ਨਸ ਅਤੇ ਸੋਸ਼ਲ ਕੋਹੀਜਨ ਨੂੰ ਸਪੋਰਟ ਕਰਨਾ। ਹਿਊਮ ਸਿਟੀ ਕੌਂਸਲ ਦਾ 2027 ਕਮਿਊਨਿਟੀ ਗ੍ਰਾਂਟਸ ਪ੍ਰੋਗਰਾਮ ਵੀ ਓਪਨ ਹੈ। ਐਪਲੀਕੇਸ਼ਨਸ 18 ਮਈ ਤੋਂ 26 ਜੂਨ ਤੱਕ ਓਪਨ ਨੇ। ਲੋਕਲ ਕਲੱਬਸ, ਕਮਿਊਨਿਟੀ ਗਰੁੱਪਸ ਅਤੇ ਨੋਟ ਫੋਰ ਪ੍ਰੋਫਿਟ ਆਰਗਨਾਈਜੇਸ਼ਨ ਲਈ ਇੱਕ ਚੰਗਾ ਮੌਕਾ ਹੋ ਸਕਦਾ ਹੈ। ਬ੍ਰਿਮਬੈਂਕ ਵਿੱਚ ਮੀਡੀਅਮ ਗ੍ਰਾਂਟਸ ਲਈ ਐਪਲੀਕੇਸ਼ਨ 14 ਜੂਨ 2026 ਤੱਕ ਓਪਨ ਨੇ। ਸੋ ਕਮਿਊਨਿਟੀ ਗਰੁੱਪਸ ਕੋਲ ਹੁਣ ਕੁਝ ਹੀ ਦਿਨ ਰਹਿ ਗਏ ਨੇ ਕਿ ਉਹ ਇਸ ਗ੍ਰਾਂਟ ਵਾਸਤੇ ਅਪਲਾਈ ਕਰਨ। ਪੰਜਾਬ ਤੋਂ ਅਪਡੇਟ ਦੀ ਗੱਲ ਕਰੀਏ ਤਾਂ ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਸ ਦੀ ਸਟ੍ਰਾਈਕ ਟਾਕਸ ਤੋਂ ਬਾਅਦ ਕਾਲ ਆਫ ਹੋ ਗਈ ਅਤੇ ਬੱਸ ਸਰਵਿਸਿਜ਼ ਰਿਜ਼ਿਊਮ ਹੋਣ ਦੀ ਰਿਪੋਰਟ ਆ। ਇਹ ਪੈਸੰਜਰਸ ਲਈ ਰਿਲੀਫ ਵਾਲੀ ਖਬਰ ਆ। ਪੰਜਾਬ ਗਵਰਨਮੈਂਟ ਨੇ ਅਨਔਥੋਰਾਈਜ਼ਡ ਕਲੋਨੀਜ਼ ਵਿੱਚ ਰਹਿਣ ਵਾਲੇ ਰੈਜ਼ੀਡੈਂਟਸ ਲਈ ਰਿਲੀਫ ਪਾਲਿਸੀ ਲਿਆਉਣ ਦੀ ਗੱਲ ਕੀਤੀ ਹੈ। ਇਹ ਪਾਲਿਸੀ ਉਹਨਾਂ ਲੋਕਾਂ ਲਈ ਇੰਪੋਰਟੈਂਟ ਹੋ ਸਕਦੀ ਹੈ ਜਿਨ੍ਹਾਂ ਨੇ ਪਲੋਟਸ ਖਰੀਦੇ ਪਰ ਬਾਅਦ ਵਿੱਚ ਅਪਰੂਵਲ ਜਾਂ ਬੇਸਿਕ ਸਰਵਿਸਿਜ਼ ਨਾਲ ਰਿਲੇਟਡ ਪ੍ਰੋਬਲਮਸ ਆਈਆਂ। ਅਤੇ ਜੇ ਗੱਲ ਕਰੀਏ ਵਰਲਡ ਦੀ ਤਾਂ ਸਪੋਰਟਸ ਲਵਰਸ ਲਈ ਵੱਡੀ ਖਬਰ ਆ ਕਿ ਫੀਫਾ ਵਰਲਡ ਕੱਪ 2026 ਅੱਜ ਤੋਂ ਸ਼ੁਰੂ ਹੋ ਗਿਆ ਅਤੇ ਇਸ ਵਾਰ ਟੂਰਨਾਮੈਂਟਸ ਵਿੱਚ 48 ਟੀਮਸ ਦੇ 104 ਮੈਚਿਸ ਹੋਣਗੇ ਜੋ ਯੂਨਾਈਟਿਡ ਸਟੇਟਸ, ਮੈਕਸੀਕੋ ਅਤੇ ਕੈਨੇਡਾ ਵਿੱਚ ਖੇਡੇ ਜਾਣਗੇ। ਅਤੇ ਹੁਣ ਆਪਾਂ ਫਿਰ ਚੱਲਦੇ ਹਾਂ, ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਅਤੇ ਕੁਛ ਖਬਰਾਂ ਦੀ ਅਪਡੇਟ।

0: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
1: ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਅਤੇ ਇੱਕ ਵਾਰੀ ਫਿਰ ਤੁਹਾਨੂੰ ਯਾਦ ਦਿਵਾਉਂਦੇ ਚੱਲੀਏ ਕਿ 20 ਤਰੀਕ ਨੂੰ ਯਾਨੀ ਕਿ 20 ਜੂਨ ਨੂੰ ਧੀਆਂ ਵੈਸਤੀਆਂ ਐਨਕੋਰ ਇਵੈਂਟ ਸੈਂਟਰ ਵਿੱਚ ਹੋਣ ਜਾ ਰਹੀਆਂ। ਜੇ ਟਿਕਟਸ ਤੁਸੀਂ ਹਾਲੇ ਤੱਕ ਨਹੀਂ ਲਈਆਂ ਤਾਂ premierticketing.com 'ਤੇ ਜਾ ਕੇ ਲੈ ਸਕਦੇ ਹੋ। ਅਤੇ ਜੇ ਤੁਸੀਂ ਟਾਰਨੇਟ ਜਾਂ ਟ੍ਰਿਬਿਨਾ ਜਾਂ ਵੈਰੀਬੀ ਤੋਂ ਟਿਕਟਸ ਪਿੱਕ ਕਰ ਸਕਦੇ ਹੋ ਤਾਂ ਪੇਪਰ ਟਿਕਟਸ ਵੀ ਅਵੇਲੇਬਲ ਨੇ। ਉਹਦੇ ਵਾਸਤੇ ਸਾਡੇ ਫੇਸਬੁੱਕ ਪੇਜ ਯਾਨੀ ਕਿ ਧੀਆਂ ਵੈਸਤੀਆਂ 'ਤੇ ਜਾ ਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹੋ 0434-233-971। ਕਹਿੰਦੇ ਨੇ ਕਿ ਇੱਕ ਪਿੰਡ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਅਤੇ ਉਹਦੇ ਵਿੱਚ ਇੱਕ ਨੌਜਵਾਨ ਰਹਿੰਦਾ ਸੀ। ਉਹਦਾ ਸੁਪਨਾ ਸੀ ਕਿ ਉਹ ਆਪਣੀ ਛੋਟੀ ਜਿਹੀ ਦੁਕਾਨ ਖੋਲ੍ਹੇ, ਪਰ ਹਰ ਵਾਰ ਉਹ ਸੋਚਦਾ ਹਾਲੇ ਪੈਸੇ ਘੱਟ ਨੇ, ਹਾਲੇ ਨੌਲੇਜ ਘੱਟ ਆ ਅਤੇ ਹਾਲੇ ਕੌਨਫੀਡੈਂਸ ਨਹੀਂ, ਇਸ ਕਰਕੇ ਉਹ ਸ਼ੁਰੂ ਨਹੀਂ ਕਰ ਪਾਉਂਦਾ ਸੀ। ਇੱਕ ਦਿਨ ਉਹ ਆਪਣੇ ਪਿੰਡ ਦੇ ਇੱਕ ਬਜ਼ੁਰਗ ਕੋਲ ਗਿਆ ਅਤੇ ਕਹਿੰਦਾ, ਬਾਬਾ ਜੀ, ਮੇਰਾ ਸੁਪਨਾ ਵੱਡਾ ਹੈ ਪਰ ਮੈਨੂੰ ਸ਼ੁਰੂਆਤ ਕਰਨ ਤੋਂ ਡਰ ਲੱਗਦਾ। ਬਜ਼ੁਰਗ ਮੁਸਕਰਾਇਆ ਅਤੇ ਉਹ ਉਸਨੂੰ ਖੇਤਾਂ ਵੱਲ ਲੈ ਗਿਆ। ਉੱਥੇ ਇੱਕ ਵੱਡਾ ਰੁੱਖ ਖੜ੍ਹਾ ਸੀ। ਬਜ਼ੁਰਗ ਨੇ ਪੁੱਛਿਆ, ਪੁੱਤਰਾ, ਇਹ ਰੁੱਖ ਇੱਕ ਦਿਨ ਵਿੱਚ ਬਣਿਆ ਸੀ? ਨੌਜਵਾਨ ਕਹਿੰਦਾ, ਨਹੀਂ ਜੀ, ਇਹ ਤਾਂ ਸਾਲਾਂ ਵਿੱਚ ਵੱਡਿਆ ਹੋਇਆ ਹੋਵੇਗਾ। ਅਤੇ ਬਜ਼ੁਰਗ ਨੇ ਕਿਹਾ, ਅਤੇ ਇਹ ਸ਼ੁਰੂ ਕਿਵੇਂ ਹੋਇਆ ਸੀ? ਨੌਜਵਾਨ ਕਹਿੰਦਾ, ਇੱਕ ਛੋਟੇ ਜਿਹੇ ਬੀਜ ਤੋਂ। ਅਤੇ ਬਜ਼ੁਰਗ ਨੇ ਕਿਹਾ, ਬਸ ਇਹੀ ਜਵਾਬ ਤੇਰੀ ਜ਼ਿੰਦਗੀ ਦਾ ਹੈ। ਤੂੰ ਰੁੱਖ ਬਣਨ ਦੀ ਟੈਨਸ਼ਨ ਲੈ ਰਿਹਾ, ਪਰ ਤੂੰ ਬੀਜ ਬੀਜਣ ਲਈ ਤਿਆਰ ਨਹੀਂ। ਪਹਿਲਾ ਕਦਮ ਛੋਟਾ ਹੋ ਸਕਦਾ, ਪਰ ਜੇ ਉਹ ਸੱਚੇ ਦਿਲ ਨਾਲ ਲਿਆ ਜਾਵੇ ਤਾਂ ਉਹੀ ਕਦਮ ਸਾਡਾ ਫਿਊਚਰ ਬਣ ਜਾਂਦਾ। ਉਸ ਦਿਨ ਨੌਜਵਾਨ ਨੇ ਵੱਡੀ ਸ਼ੌਪ ਨਹੀਂ ਖੋਲ੍ਹੀ, ਉਸਨੇ ਸਿਰਫ ਘਰ ਤੋਂ ਛੋਟਾ ਜਿਹਾ ਔਨਲਾਈਨ ਔਡਰ ਜਿਹੜਾ ਸੀਗਾ ਉਹ ਸ਼ੁਰੂ ਕੀਤਾ। ਅਤੇ ਫਿਰ ਪਹਿਲੇ ਦਿਨ ਸਿਰਫ ਅਤੇ ਸਿਰਫ ਦੋ ਹੀ ਕਸਟਮਰ ਆਏ, ਦੂਜੇ ਹਫ਼ਤੇ 5 ਅਤੇ 6 ਮਹੀਨੇ ਬਾਅਦ ਉਸਨੇ ਛੋਟਾ ਜਿਹਾ ਸਟੋਲ ਲਾਇਆ ਅਤੇ ਕੁਝ ਸਾਲਾਂ ਬਾਅਦ ਉਹੀ ਸਟੋਲ ਇੱਕ ਚੰਗੀ ਵੱਡੀ ਸ਼ੌਪ ਬਣ ਗਿਆ। ਅਤੇ ਜੇ ਅਸੀਂ ਇਸ ਕਹਾਣੀ ਤੋਂ ਸਿੱਖੀਏ ਤਾਂ ਜ਼ਿੰਦਗੀ ਵਿੱਚ ਸਕਸੈਸ ਹਮੇਸ਼ਾ ਵੱਡੀ ਜੰਪ ਨਾਲ ਨਹੀਂ ਹੁੰਦੀ। ਕਈ ਵਾਰ ਸਕਸੈਸ ਇੱਕ ਛੋਟੇ ਜਿਹੇ ਕਦਮ ਨਾਲ ਸ਼ੁਰੂ ਹੁੰਦੀ ਆ, ਪਰ ਉਹ ਕਦਮ ਅੱਜ ਅਤੇ ਅੱਜ ਹੀ ਲੈਣਾ ਪਵੇਗਾ। ਕੱਲ੍ਹ ਦੀ ਉਡੀਕ ਨਹੀਂ ਕਰਨੀ, ਅੱਜ ਹੀ ਅਸੀਂ ਉਹ ਕਦਮ ਲੈ ਲਈਏ।

ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਹਰ ਵੀਰਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਸੁਣਦੇ ਹੋ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਅਤੇ ਅੱਜ ਦੀ ਜੇ ਅਸੀਂ ਟੋਪਿਕ ਦੀ ਗੱਲ ਕਰੀਏ ਤਾਂ ਟੋਪਿਕ ਬੜਾ ਹੀ ਇੰਟਰਸਟਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਲਾਈਕ ਕਰੋਗੇ ਤੁਸੀਂ ਕਿਹੜਾ ਇੱਕ ਛੋਟਾ ਕਦਮ ਲੈ ਸਕਦੇ ਹੋ ਜੋ ਤੁਹਾਡੀ ਜ਼ਿੰਦਗੀ ਨੂੰ ਬੈਟਰ ਕਰ ਸਕਦਾ ਹੋਵੇ ਇਹ ਹੈਲਥ ਨਾਲ ਰਿਲੇਟਿਡ ਵੀ ਹੋ ਸਕਦਾ ਕਰੀਅਰ ਨਾਲ ਰਿਲੇਟਿਡ ਹੋ ਸਕਦਾ ਕਿ ਤੁਸੀਂ ਕੋਈ ਨਵਾਂ ਸਕਿੱਲ ਸਿੱਖਣਾ ਹੋਵੇ ਹੈਲਥ ਦੀ ਜੇ ਗੱਲ ਕਰੀਏ ਤਾਂ ਉਹ 10 ਮਿੰਟ ਦੀ ਵਾਕ ਹੋ ਸਕਦੀ ਹੈ ਅਤੇ ਜੇ ਫੈਮਿਲੀ ਨਾਲ ਰਿਲੇਟਿਡ ਹੋ ਸਕਦਾ ਤਾਂ ਕਿਸੇ ਨਾਲ ਪਿਆਰ ਨਾਲ ਗੱਲ ਕਰਨੀ ਚੇਂਜ ਲਿਆ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਕਦਮ ਹੋਵੇਗਾ ਮੈਂਟਲ ਪੀਸ ਨਾਲ ਰਿਲੇਟਿਡ ਹੋ ਸਕਦਾ ਹੈ ਕਿ ਸਵੇਰੇ 5 ਮਿੰਟ ਅਸੀਂ ਸਿਮਰਨ ਕਰ ਲਈਏ ਜਾਂ ਫਿਰ ਮੈਡੀਟੇਸ਼ਨ ਕਰ ਲਈਏ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਦੱਸ ਸਕਦੇ ਹੋ ਕਿ ਕਿਹੜਾ ਉਹ ਇੱਕ ਛੋਟਾ ਕਦਮ ਆ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬੈਟਰ ਕਰ ਸਕਦੇ ਹੋ ਜਾਂ ਫਿਰ ਸੋਚ ਸਕਦੇ ਹੋ ਜਾਂ ਸੋਚ ਰਹੇ ਹੋ ਅਤੇ ਜਾਂ ਫਿਰ ਅੱਜ ਇਹ ਰੇਡੀਓ ਪ੍ਰੋਗਰਾਮ ਸੁਣ ਕੇ ਤੁਸੀਂ ਡਿਸਾਈਡ ਕੀਤਾ ਕਿ ਮੈਂ ਉਹ ਕਿਹੜਾ ਕੰਮ ਕਰਨਾ ਜਿਹੜਾ ਮੇਰੀ ਜ਼ਿੰਦਗੀ ਨੂੰ ਬੈਟਰ ਕਰ ਦੇਵੇ ਅੱਜ ਦਾ ਤੁਸੀਂ ਅੱਜ ਕਿਹੜਾ ਤੁਸੀਂ ਇੱਕ ਛੋਟਾ ਜਿਹਾ ਕਦਮ ਲੈਣਾ ਜ਼ਰੂਰ ਦੱਸਿਓ ਮੈਸੇਜ ਕਰੋ ਅਤੇ ਮੈਨੂੰ ਉਡੀਕ ਰਹੇਗੀ ਨੰਬਰ 04342339711 ਦੇ ਉੱਤੇ ਮੈਸੇਜ ਕਰਕੇ ਦੱਸੋ ਕਿ ਉਹ ਕਿਹੜਾ ਛੋਟਾ ਕਦਮ ਤੁਸੀਂ ਲੈਣ ਲਈ ਸੋਚਿਆ

ਹਾਂਜੀ ਚਲੋ ਤੇ ਅੱਜ ਫਿਰ ਮਾਰਨਿੰਗ ਦੀ ਕੋਰਟ ਸਟੋਰੀ ਤੇ ਨਿਊਜ਼ ਤੋਂ ਇੱਕ ਗੱਲ ਤੇ ਕਲੀਅਰ ਹੋ ਗਈ ਕਿ ਲਾਈਫ ਵਿੱਚ ਰੁਕਣਾ ਨਹੀਂ, ਚੱਲਦੇ ਹੀ ਰਹਿਣਾ ਭਾਵੇਂ ਜੋ ਮਰਜ਼ੀ ਹੋ ਜਾਵੇ। ਮੌਸਮ ਠੰਡਾ ਹੋ ਸਕਦਾ, ਰੋਡ ਫੋਗੀ ਹੋ ਸਕਦੀ ਆ ਤੇ ਸਰਕਮਸਟੈਂਸਿਸ ਜਿਹੜੇ ਨੇ ਉਹ ਕੁਝ ਕਨਫਿਊਜ਼ਿੰਗ ਹੋ ਸਕਦੇ ਨੇ, ਪਰ ਸਾਡੀ ਡਾਇਰੈਕਸ਼ਨ ਹਮੇਸ਼ਾ ਤੇ ਹਮੇਸ਼ਾ ਕਲੀਅਰ ਹੋਣੀ ਚਾਹੀਦੀ ਆ। ਅੱਜ ਦਾ ਦਿਨ ਆਪਣੇ ਨਾਲ ਆਪਾਂ ਇੱਕ ਪ੍ਰੋਮਿਸ ਕਰਕੇ ਸ਼ੁਰੂ ਕਰੀਏ ਕਿ ਮੈਂ ਅੱਜ ਕੰਪਲੇਂਟ ਘੱਟ ਕਰਨੀ ਆ ਅਤੇ ਮੈਂ ਅੱਜ ਕੰਪੈਰੀਜ਼ਨ ਜਿਹੜਾ ਉਹ ਅੱਗੇ ਨਾਲੋਂ ਘੱਟ ਕਰਨਾ ਅਤੇ ਹੌਲੀ ਹੌਲੀ ਫਿਰ ਮੈਂ ਕਰਨਾ ਹੀ ਨਹੀਂ, ਅਤੇ ਅੱਜ ਜਿਹੜਾ ਉਹ ਐਕਸ਼ਨ ਵੱਧ ਕਰਨਾ, ਕਿ ਸਿਰਫ ਸੋਚੀ ਨਹੀਂ ਜਾਣਾ ਕਿ ਮੈਂ ਆਹ ਕਰਨਾ ਉਹ ਕਰਨਾ, ਐਕਸ਼ਨ ਕਰਨਾ। ਕਿਉਂਕਿ ਦੋਸਤੋ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਕੌਨਫੀਡੈਂਸ ਰਿਜ਼ਲਟ ਤੋਂ ਨਹੀਂ ਆਉਂਦਾ, ਕੌਨਫੀਡੈਂਸ ਜਿਹੜਾ ਉਹ ਸਿਰਫ ਅਤੇ ਸਿਰਫ ਐਕਸ਼ਨ ਤੋਂ ਆਉਂਦਾ। ਅਤੇ ਅੱਜ ਅਸੀਂ ਆਪਣੇ ਨਾਲ ਇਹੀ ਪ੍ਰੋਮਿਸ ਕਰੀਏ ਕਿ ਅਸੀਂ ਸਿਰਫ ਸੋਚਣਾ ਨਹੀਂ, ਐਕਸ਼ਨ ਲੈਣਾ।

ਹਾਂਜੀ ਵਾਪਸ ਆ ਗਏ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਮੈਂ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੀ ਹੁੰਦੀ ਹਾਂ, ਔਰ ਅੱਜ ਦੀ ਜਿਹੜੀ ਇਹ ਰਿਪੋਰਟ ਆ ਉਹ ਹਰਿਆਣਾ ਤੋਂ ਆ। ਕਹਿੰਦੇ ਕਿ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਕਿਹੜੇ ਵਿਵਾਦ ਦੇ ਮਗਰੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂ ਭਾਟੀਆ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰੇਨੂ ਭਾਟੀਆ ਨੇ ਉਸ ਵੇਲੇ ਅਸਤੀਫਾ ਦਿੱਤਾ ਜਦੋਂ ਉਹ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਵਿੱਚ ਨਰਸਾਂ ਪ੍ਰਦਰਸ਼ਨ ਕਰ ਰਹੀਆਂ ਸਨ। ਰੇਨੂ ਭਾਟੀਆ ਉੱਤੇ ਇਲਜ਼ਾਮ ਆ ਕਿ ਉਹਨਾਂ ਨੇ ਨਰਸਾਂ ਦੇ ਪ੍ਰਤੀ ਮਾੜੀ ਸ਼ਬਦਾਵਲੀ ਵਰਤੀ। ਇਸੇ ਮਾਮਲੇ ਨੂੰ ਲੈ ਕੇ ਸੋਮਵਾਰ ਤੇ ਮੰਗਲਵਾਰ ਨੂੰ ਐਲ ਐਨ ਜੇ ਪੀ ਹਸਪਤਾਲ ਦੇ ਮਹਿਲਾ ਨਰਸਿੰਗ ਸਟਾਫ ਅਤੇ ਹਰਿਆਣਾ ਨਰਸਿੰਗ ਐਸੋਸੀਏਸ਼ਨ ਵੱਲੋਂ 2 ਘੰਟਿਆਂ ਲਈ ਕਲਮ ਛੱਡ ਹੜਤਾਲ ਕੀਤੀ ਅਤੇ ਰੇਨੂ ਭਾਟੀਆ ਤੋਂ ਮੁਆਫ਼ੀ ਮੰਗਣ ਅਤੇ ਅਸਤੀਫਾ ਦੇਣ ਦੀ ਮੰਗ ਕੀਤੀ ਗਈ। ਰੇਨੂ ਭਾਟੀਆ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਆਪਣੇ ਫੇਸਬੁੱਕ ਉੱਤੇ ਵੀਡੀਓ ਪਾ ਕੇ ਦਿੱਤੀ। ਪੱਤਰਕਾਰ ਨਾਲ ਗੱਲਬਾਤ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਨਰਸਾਂ ਤੋਂ ਮੁਆਫ਼ੀ ਨਹੀਂ ਮੰਗਣਗੇ, ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਰੇਨੂ ਭਾਟੀਆ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਵਿੱਚ ਇੱਕ ਰੇਪ ਕੇਸ ਦੇ ਮਾਮਲੇ ਵਿੱਚ ਪਹੁੰਚੇ ਸਨ। ਇਸੇ ਹਸਪਤਾਲ ਦੇ ਇੱਕ ਡਾਕਟਰ ਉੱਤੇ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ। ਇਸੇ ਕੇਸ ਨੂੰ ਲੈ ਕੇ ਰੇਨੂ ਭਾਟੀਆ ਨੇ ਹਸਪਤਾਲ ਦੇ ਨਰਸਿੰਗ ਸਟਾਫ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਦੇ ਇਲਜ਼ਾਮ ਲਗਾਇਆ। ਉਸੇ ਦੌਰਾਨ ਰੇਨੂ ਭਾਟੀਆ ਉੱਤੇ ਨਰਸਾਂ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਲੱਗਿਆ। ਹਾਲਾਂਕਿ ਰੇਨੂ ਭਾਟੀਆ ਨੇ ਅਸਤੀਫਾ ਦੇਣ ਤੋਂ ਪਹਿਲਾਂ ਪੱਤਰਕਾਰ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਨਰਸਾਂ ਪ੍ਰਤੀ ਬਿਨਾਂ ਵਜ੍ਹਾ ਕੋਈ ਮਾੜੀ ਸ਼ਬਦਾਵਲੀ ਨਹੀਂ ਵਰਤੀ। ਰੇਨੂ ਭਾਟੀਆ ਨੇ ਕਿਹਾ ਕਿ ਇੱਕ ਬੱਚੀ ਨਾਲ ਹਸਪਤਾਲ ਵਿੱਚ ਬਲਾਤਕਾਰ ਕਰਨ ਦੇ ਇਲਜ਼ਾਮ ਡਾਕਟਰ ਉੱਤੇ ਲੱਗੇ ਨੇ ਅਤੇ ਇਸ ਮਾਮਲੇ ਵਿੱਚ ਜੋ ਵੀ ਜ਼ਿੰਮੇਵਾਰ ਹੋਵੇਗਾ ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਆਪਣੇ ਵੱਲੋਂ ਵਰਤੇ ਗਏ ਸ਼ਬਦਾਂ ਲਈ ਕਿਸੇ ਤੋਂ ਵੀ ਮੁਆਫ਼ੀ ਨਹੀਂ ਮੰਗਾਂਗੀ। ਮੈਂ ਉਹਨਾਂ ਤੋਂ ਡਿਊਟੀ ਵਿੱਚ ਕੁਤਾਹੀ ਦਾ ਕਾਰਨ ਪੁੱਛਿਆ ਸੀ ਅਤੇ ਉਹਨਾਂ ਨੂੰ ਮੁਅੱਤਲ ਕੀਤਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੋਣ ਦੇ ਨਾਤੇ ਇੱਕ ਬੱਚੀ ਨਾਲ ਹੋਏ ਬਲਾਤਕਾਰ ਦੇ ਕਾਰਨਾਂ ਨੂੰ ਸਮਝਣਾ ਅਤੇ ਗਲਤ ਨੂੰ ਗਲਤ ਕਹਿਣਾ ਮੇਰੀ ਜ਼ਿੰਮੇਵਾਰੀ ਹੈ। ਹੜਤਾਲ ਖਤਮ ਕਰਨ ਮਗਰੋਂ ਐਲ ਐਨ ਜੇ ਪੀ ਹਸਪਤਾਲ ਦੀ ਸੁਪਰਵਾਈਜ਼ਰ ਅਨੀਤਾ ਕਸ਼ਪ ਨੇ ਕਿਹਾ ਕਿ ਰੇਨੂ ਭਾਟੀਆ ਨੇ ਆਪਣੀ ਹੋਮੇ ਕਾਰਨ ਸਾਡੇ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਲਈ ਮੁਆਫ਼ੀ ਨਹੀਂ ਮੰਗੀ ਪਰ ਅਸਤੀਫਾ ਦੇ ਦਿੱਤਾ। ਇਸ ਲਈ ਅਸੀਂ ਹੜਤਾਲ ਖਤਮ ਕਰ ਰਹੇ ਹਾਂ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਬਲਾਤਕਾਰ ਪੀੜਤ ਬੱਚੀ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ। ਹਾਲਾਂਕਿ ਐਲ ਐਨ ਜੇ ਪੀ ਹਸਪਤਾਲ ਦੇ ਨਰਸਿੰਗ ਸਟਾਫ ਅਤੇ ਰੇਨੂ ਭਾਟੀਆ ਦਰਮਿਆਨ ਪੈਦਾ ਹੋਇਆ ਵਿਵਾਦ ਖਤਮ ਹੋ ਗਿਆ ਪਰ ਹਸਪਤਾਲ ਅੰਦਰ ਇੱਕ ਡਾਕਟਰ ਵੱਲੋਂ ਨਾਬਾਲਗ ਬੱਚੀ ਨਾਲ ਕੀਤੇ ਗਏ ਕਥਿਤ ਬਲਾਤਕਾਰ ਦੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਅਤੇ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲ ਵਿੱਚ ਇਹ ਮਾਮਲਾ ਹੈ ਕੀ ਸੀ। ਕੁਰੂਕਸ਼ੇਤਰ ਪੁਲਿਸ ਮੁਤਾਬਕ 29 ਮਈ ਨੂੰ ਐਲ ਐਨ ਜੇ ਪੀ ਦੇ ਇੱਕ ਡਾਕਟਰ ਉੱਤੇ ਨਾਬਾਲਗ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ। ਇਸ ਸੰਬੰਧੀ ਬੱਚੀ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਨ ਮਗਰੋਂ ਪੁਲਿਸ ਨੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਬੱਚੀ ਨੂੰ ਮਿਲਣ ਲਈ ਰੇਨੂ ਭਾਟੀਆ ਨੇ 7 ਜੂਨ ਨੂੰ ਕੁਰੂਕਸ਼ੇਤਰ ਦੇ ਲੋਕ ਨਾਇਕ ਜੈ ਪ੍ਰਕਾਸ਼ ਸਿਵਲ ਹਸਪਤਾਲ ਦਾ ਦੌਰਾ ਕੀਤਾ। ਅਸਤੀਫਾ ਦੇਣ ਤੋਂ ਪਹਿਲਾਂ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਹਸਪਤਾਲ ਦੇ ਅੰਦਰ ਇੱਕ ਬੱਚੀ ਨਾਲ ਕਥਿਤ ਤੌਰ 'ਤੇ ਉੱਤੇ ਬਲਾਤਕਾਰ ਹੋਇਆ ਅਤੇ ਉਹ ਵੀ ਇੱਕ ਡਾਕਟਰ ਵੱਲੋਂ, ਤਾਂ ਮੈਂ ਬੱਚੀ ਨੂੰ ਮਿਲਣ ਲਈ ਹਸਪਤਾਲ ਗਈ ਸੀ। ਬੱਚੀ ਨੇ ਮੈਨੂੰ ਜੋ ਕੁਝ ਵੀ ਦੱਸਿਆ ਉਹ ਸੁਣ ਕੇ ਮੈਂ ਗੁੱਸੇ ਵਿੱਚ ਆ ਗਈ। ਇਸ ਤੋਂ ਬਾਅਦ ਮੈਂ ਉੱਥੇ ਮੌਜੂਦ ਨਰਸਿੰਗ ਸਟਾਫ ਨੂੰ ਪੁੱਛਿਆ ਕਿ ਜਦੋਂ ਇੱਕ ਪੁਰਸ਼ ਡਾਕਟਰ ਇੱਕ ਨਾਬਾਲਗ ਬੱਚੀ ਦੀ ਜਾਂਚ ਕਰ ਰਿਹਾ ਸੀ ਤਾਂ ਕੋਈ ਮਹਿਲਾ ਨਰਸ ਉੱਥੇ ਮੌਜੂਦ ਕਿਉਂ ਨਹੀਂ ਸੀ। ਜਦੋਂ ਮੈਨੂੰ ਕਿਸੇ ਵੱਲੋਂ ਵੀ ਇਸ ਦਾ ਕੋਈ ਸੰਤੁਸ਼ਟੀਜਨਕ ਕਾਰਨ ਨਹੀਂ ਦੱਸਿਆ ਗਿਆ ਤਾਂ ਮੈਂ 3 ਨਰਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ। ਉਹਨਾਂ ਨੇ ਅੱਗੋਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਵੀ ਗਲਤ ਪੁੱਛਿਆ ਹੈ। ਮੇਰੇ ਘਰ ਵੀ ਬੇਟੀ ਹੈ, ਸਭ ਦੀਆਂ ਬੇਟੀਆਂ ਹਨ। ਕੋਈ ਵੀ ਆਪਣੀ ਨਾਬਾਲਗ ਬੱਚੀ ਨੂੰ ਕਿਸੇ ਪੁਰਸ਼ ਡਾਕਟਰ ਕੋਲ ਇਕੱਲਾ ਨਹੀਂ ਛੱਡ ਸਕਦਾ। ਮੇਰੇ ਸਵਾਲਾਂ ਤੋਂ ਤੰਗ ਆ ਕੇ ਇਹ ਨਰਸਿੰਗ ਸਟਾਫ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਰੇਨੂ ਭਾਟੀਆ ਅਤੇ ਮਹਿਲਾ ਨਰਸਿੰਗ ਸਟਾਫ ਵਿਚਾਲੇ ਹੋਈ ਇਸ ਵਿਵਾਦਤ ਗੱਲਬਾਤ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਰੇਨੂ ਭਾਟੀਆ ਮਹਿਲਾ ਨਰਸਿੰਗ ਕਰਮਚਾਰੀਆਂ ਨਾਲ ਗੁੱਸੇ ਵਿੱਚ ਗੱਲ ਕਰਦੇ ਹੋਏ ਨਜ਼ਰ ਆਏ।
ਮੰਗਲਵਾਰ ਨੂੰ 2 ਘੰਟਿਆਂ ਲਈ ਹੜਤਾਲ ਤੇ ਗਏ ਹਸਪਤਾਲ ਦੇ ਨਰਸਿੰਗ ਸਟਾਫ ਨੇ ਰੇਨੂ ਭਾਟੀਆ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਉਹ ਰੇਨੂ ਭਾਟੀਆ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ ਅਤੇ ਪੂਰੇ ਹਰਿਆਣਾ ਵਿਚ ਨਰਸਿੰਗ ਸਟਾਫ ਹੜਤਾਲ ਕਰੇਗਾ। ਵੀਡੀਓ ਵਿਚ ਜਿਸ ਨਰਸ ਤੇ ਰੇਨੂ ਭਾਟੀਆ ਗੁੱਸੇ ਹੁੰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚੀ ਦੀ ਜਾਂਚ ਦੌਰਾਨ ਡਾਕਟਰ ਵੱਲੋਂ ਕਿਸੇ ਵੀ ਮਹਿਲਾ ਨਰਸ ਨੂੰ ਅੰਦਰ ਨਹੀਂ ਬੁਲਾਇਆ ਗਿਆ। ਮੈਂ ਡਿਊਟੀ ਤੇ ਸੀ ਪਰ ਮੇਰੀ ਡਿਊਟੀ ਬਾਹਰ ਹੁੰਦੀ ਹੈ, ਮੇਰੀ ਡਿਊਟੀ ਸੁਪਰਵਿਜ਼ਨ ਦੀ ਹੈ ਪਰ ਡਾਕਟਰ ਨੇ ਸਾਨੂੰ ਨਹੀਂ ਬੁਲਾਇਆ। ਅਸੀਂ ਉਦੋਂ ਹੀ ਕਿਸੇ ਡਾਕਟਰ ਦੇ ਕਮਰੇ ਵਿਚ ਜਾਂਦੇ ਹਾਂ ਜਦੋਂ ਸਾਨੂੰ ਬੁਲਾਇਆ ਜਾਂਦਾ ਹੈ, ਜਦੋਂ ਤੱਕ ਸਾਨੂੰ ਅੰਦਰ ਨਹੀਂ ਬੁਲਾਇਆ ਜਾਂਦਾ ਅਸੀਂ ਅੰਦਰ ਨਹੀਂ ਜਾਂਦੇ। ਬੱਚੀ ਨਾਲ ਜੋ ਹੋਇਆ ਉਹ ਗਲਤ ਹੈ ਪਰ ਰੇਨੂ ਭਾਟੀਆ ਨੇ ਸਾਡੇ ਤੇ ਇਲਜ਼ਾਮ ਲਗਾਏ ਕਿ ਅਸੀਂ ਡਾਕਟਰ ਨਾਲ ਮਿਲੇ ਹੋਏ ਹਾਂ ਅਤੇ ਸਾਡੀ ਮਿਲੀ ਭੁਗਤ ਨਾਲ ਬੱਚੀ ਨਾਲ ਗਲਤ ਹੋਇਆ ਹੈ, ਜੋ ਬਿਲਕੁਲ ਗਲਤ ਹੈ। ਹਸਪਤਾਲ ਵਿਚ ਰੇਨੂ ਭਾਟੀਆ ਵੱਲੋਂ ਕੁੱਲ 3 ਨਰਸਾਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਨੇ ਕਿਹਾ ਕਿ ਮੇਰੀ ਡਿਊਟੀ ਇੰਜੈਕਸ਼ਨ ਓਪੀਡੀ ਵਿਚ ਹੈ, ਮੇਰਾ ਨਾਮ ਰੇਨੂ ਭਾਟੀਆ ਵੱਲੋਂ ਬੇਵਜ੍ਹਾ ਲਿਆ ਗਿਆ, ਮੇਰੀ ਡਿਊਟੀ ਜਿੱਥੇ ਲਗਾਈ ਗਈ ਸੀ ਮੈਂ ਉੱਥੇ ਹੀ ਮੌਜੂਦ ਸੀ। ਕੁਰੂਕਸ਼ੇਤਰ ਦੇ ਨਰਸਿੰਗ ਅਫਸਰ ਮੋਨਿਕਾ ਵੀ ਨਰਸਾਂ ਦੀ ਹੜਤਾਲ ਵਿਚ ਮੌਜੂਦ ਸਨ। ਉਨ੍ਹਾਂ ਨੇ ਹੜਤਾਲ ਖਤਮ ਕਰਨ ਮਗਰੋਂ ਕਿਹਾ ਕਿ ਅਸੀਂ ਪੀੜਤ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਰੇਨੂ ਭਾਟੀਆ ਨੂੰ ਪੂਰੀ ਜਾਣਕਾਰੀ ਨਹੀਂ ਸੀ 3 ਨਰਸਾਂ ਦੀ ਡਿਊਟੀ ਓਪੀਡੀ ਵਿਚ ਨਹੀਂ ਹੁੰਦੀ, ਉੱਥੇ ਸਿਰਫ ਇੱਕ ਨਰਸ ਦੀ ਡਿਊਟੀ ਸੀ ਜੋ ਇੰਜੈਕਸ਼ਨ ਓਪੀਡੀ ਵਿਚ ਮੌਜੂਦ ਸੀ। ਉਨ੍ਹਾਂ ਨੇ ਪੂਰੀ ਜਾਣਕਾਰੀ ਤੋਂ ਬਿਨਾਂ ਨਰਸਾਂ ਤੇ ਗਲਤ ਇਲਜ਼ਾਮ ਲਗਾਏ ਸਨ। ਅਸੀਂ ਇਹ ਲੜਾਈ ਇੱਥੇ ਖਤਮ ਕਰ ਰਹੇ ਹਾਂ। ਕੁਰੂਕਸ਼ੇਤਰ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੱਧੂ ਮੁਤਾਬਕ ਮੁਲਜ਼ਮ ਡਾਕਟਰ ਖਿਲਾਫ ਇਸ ਤੋਂ ਪਹਿਲਾਂ 2017 ਵਿਚ ਵੀ ਬਲਾਤਕਾਰ ਦਾ ਮਾਮਲਾ ਦਰਜ ਹੋ ਚੁੱਕਾ ਹੈ। ਕੁਰੂਕਸ਼ੇਤਰ ਪੁਲਿਸ ਥਾਣੇ ਦੇ ਇੰਸਪੈਕਟਰ ਸੁਰਿੰਦਰ ਸਿੱਧੂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ 29 ਮਈ 2026 ਨੂੰ ਕੁਰੂਕਸ਼ੇਤਰ ਦੇ LNJP ਸਿਵਲ ਹਸਪਤਾਲ ਵਿਚ ਇਕ ਡਾਕਟਰ ਨੇ ਨਾਬਾਲਗ ਲੜਕੀ ਨਾਲ ਛੇੜਛਾੜ ਕੀਤੀ ਹੈ ਅਤੇ ਉਸ ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਲੜਕੀ ਦੇ ਪਿਤਾ ਦੀ ਸ਼ਿਕਾਇਤ ਸੀ ਕਿ ਅਸੀਂ FIR ਦਰਜ ਕੀਤੀ ਅਤੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ। ਡਾਕਟਰ ਖਿਲਾਫ਼ ਪੋਕਸੋ ਐਕਟ ਦੀਆਂ ਧਾਰਾਵਾਂ 6 ਅਤੇ 10 ਤਹਿਤ FIR ਦਰਜ ਕੀਤੀ ਗਈ ਹੈ। ਇਹ ਡਾਕਟਰ ਕੈਥਲ ਤੋਂ CMO ਵਜੋਂ ਸੇਵਾ ਮੁਕਤ ਹੋਇਆ ਹੈ। ਜੇਕਰ ਹਸਪਤਾਲ ਵੱਲੋਂ ਕਿਸੇ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰ ਨਾਲ ਗੱਲ ਕਰਦਿਆਂ DSP ਹੈੱਡਕੁਆਰਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਿਸ ਜਲਦੀ ਹੀ ਚਾਰਜਸ਼ੀਟ ਦਾਖਲ ਕਰੇਗੀ। DSP ਹੈੱਡਕੁਆਰਟਰ ਸੁਨੀਲ ਸ਼ਰਮਾ ਮੁਤਾਬਕ ਮੁਲਜ਼ਮ ਡਾਕਟਰ ਤੇ ਇਸ ਤੋਂ ਪਹਿਲਾਂ ਸਾਲ 2008 ਵਿਚ ਵੀ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ, ਜਿਸ ਦੇ ਵਿਚ ਉਹ 2017 ਵਿਚ ਬਰੀ ਹੋ ਗਿਆ ਸੀ। ਸੋ ਇਹ ਕਾਰਨ ਸੀ ਕਿ ਰੇਨੂ ਭਾਟੀਆ ਨੇ ਆਪਣਾ ਰੈਜ਼ੀਗਨੇਸ਼ਨ ਕਿਉਂ ਦਿੱਤਾ ਤੇ ਸਾਰੀ ਗੱਲਬਾਤ ਕੀ ਸੀ। ਗੱਲ ਦੀ ਜਿਹੜੀ ਜੇ ਅਸੀਂ ਇਸ ਖਬਰ ਦੀ ਅੱਗੇ ਅਸੀਂ ਆਪਣਾ ਕੋਈ ਵਿਊ ਪੁਆਇੰਟ ਦੇਈਏ ਤੇ ਇਹੀ ਬਣਦਾ ਕਿ ਕੋਈ ਵੀ ਔਰਤ ਜਦੋਂ ਕਿਸੇ ਬੱਚੀ ਦੇ ਨਾਲ ਜਾਂ ਦੂਸਰੀ ਔਰਤ ਦੇ ਨਾਲ ਕੁਝ ਗਲਤ ਹੋਇਆ ਸੁਣੇ ਜਾਂ ਵੇਖੇ ਜਾਂ ਉਹਦੇ ਨੋਟਿਸ ਵਿੱਚ ਆਵੇ ਤੇ ਉਸ ਨੂੰ ਨੈਚੁਰਲੀ ਗੁੱਸਾ ਬਹੁਤ ਆ ਜਾਂਦਾ ਹੈ। ਰੇਨੂ ਭਾਟੀਆ ਦੀਆਂ ਮੈਂ ਵੀ ਉਹ ਵੀਡੀਓਜ਼ ਵੇਖੀਆਂ ਜਿਨ੍ਹਾਂ ਵਿੱਚ ਉਹ ਕਾਫੀ ਗੁੱਸੇ ਵਿੱਚ ਸੀ, ਪਰ ਅਪਮਾਨਜਨਕ ਉਹਨਾਂ ਨੇ ਸ਼ਾਇਦ ਕੋਈ ਵੀ ਸ਼ਬਦ ਉਹਨਾਂ ਵੀਡੀਓਜ਼ ਵਿੱਚ ਮੈਨੂੰ ਤੇ ਸੁਣਨ ਨੂੰ ਨਹੀਂ ਆਇਆ। ਹੋ ਸਕਦਾ ਕੋਈ ਵੀਡੀਓਜ਼ ਤੋਂ ਇਲਾਵਾ ਉੱਥੇ ਕੋਈ ਹੋਰ ਗੱਲ ਹੋਈ ਹੋਵੇ ਤੇ ਜਿਹਦੇ ਵਿੱਚ ਉਹਨਾਂ ਨੇ ਕੋਈ ਅਪਮਾਨਜਨਕ ਸ਼ਬਦ ਜਿਹੜੇ ਆ ਉਹ ਵਰਤੇ ਹੋਣਗੇ। ਮੀਡੀਆ ਦੇ ਵਿੱਚ ਮੈਂ ਰੇਨੂ ਭਾਟੀਆ ਨੂੰ ਕਹਿੰਦੇ ਸੁਣਿਆ ਕਿ ਜਦੋਂ ਕੋਈ ਮੇਲ ਡਾਕਟਰ ਕਿਸੇ ਫੀਮੇਲ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੁਛ ਮੁਆਇਨਾ ਕਰ ਰਿਹਾ ਹੁੰਦਾ ਆ ਜਾਂ ਕੋਈ ਟ੍ਰੀਟਮੈਂਟ ਕਰ ਰਿਹਾ ਹੁੰਦਾ ਆ ਤੇ ਉੱਥੇ ਨਰਸ ਦਾ ਹੋਣਾ ਜ਼ਰੂਰੀ ਹੁੰਦਾ। ਇਹ ਜੇ ਉੱਥੇ ਨਹੀਂ ਇਸ ਨੂੰ ਪ੍ਰੈਕਟਿਸ ਕੀਤਾ ਗਿਆ ਤੇ ਇਹ ਇੱਕ ਬਹੁਤ ਵੱਡੀ ਕੁਤਾਹੀ ਆ ਜੋ ਕਿ ਹੌਸਪੀਟਲ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਹ ਸਿਸਟਮ ਜਿਹੜਾ ਉਹਨੂੰ ਇਨਪਲੇਸ ਕਰੇ ਤੇ ਨਰਸਾਂ ਨੂੰ ਬਰੀਫ ਕਰੇ ਕਿ ਜਦੋਂ ਵੀ ਕੋਈ ਮੇਲ ਡਾਕਟਰ ਫੀਮੇਲ ਦੀ ਕਿਸੇ ਵੀ ਫੀਮੇਲ ਪੇਸ਼ੈਂਟ ਦੀ ਕੋਈ ਵੀ ਮੁਆਇਨਾ ਕਰਦਾ ਹੈ ਜਾਂ ਉਹਦੇ ਕੋਲ ਕਿਸੇ ਵੀ ਟ੍ਰੀਟਮੈਂਟ ਵਾਸਤੇ ਹੁੰਦਾ ਤੇ ਉੱਥੇ ਕਿਸੇ ਨਾ ਕਿਸੇ ਫੀਮੇਲ ਦਾ ਹੋਣਾ ਬਹੁਤ ਜ਼ਰੂਰੀ ਆ। ਸੋ ਆਉਣ ਵਾਲੇ ਦਿਨਾਂ ਵਿੱਚ
ਇਸ ਖਬਰ ਕੀ ਰੰਗ ਫੜਦੀ ਆ, ਕਿਉਂਕਿ ਜੇ ਰੇਨੂ ਭਾਟੀਆ ਨੇ ਕਿਸੇ ਦਾ ਦਰਦ ਸੁਣ ਕੇ ਐਕਸ਼ਨ ਲਿਆ, ਉੱਥੇ ਜਾ ਕੇ ਮੁਆਇਨਾ ਕੀਤਾ ਤੇ ਨਰਸਾਂ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ, ਜੇ ਉਹਨਾਂ ਦੀ ਸਸਪੈਂਸ਼ਨ ਨਹੀਂ ਬਣਦੀ ਤੇ ਉਹਨਾਂ ਨੂੰ ਫਿਰ ਉੱਥੇ ਉਹਨਾਂ ਦੀ ਜੋਬ ਦੇ ਉੱਪਰ ਵਾਪਸ ਲਿਆ ਜਾ ਸਕਦਾ, ਕੋਈ ਐਸੀ ਗੱਲ ਨਹੀਂ ਆ। ਬਟ ਜਿੱਥੇ ਰੇਨੂ ਭਾਟੀਆ ਤੋਂ ਉਹਨਾਂ ਦੇ ਰੈਜ਼ਿਗਨੇਸ਼ਨ ਦੀ ਮੰਗ ਕੀਤੀ ਗਈ, ਉੱਥੇ ਉਹਨਾਂ ਦੇ ਐਕਸ਼ਨ ਦੀ ਵੀ ਸਰਾਹਨਾ ਕਰਨੀ ਬਣਦੀ ਆ ਉਹਨਾਂ ਨੂੰ, ਕਿ ਉਹਨਾਂ ਨੇ ਆਪਣੀ ਜੋਬ ਜਿਹੜੀ ਆ ਉਹ ਬਖੂਬੀ ਨਿਭਾਈ।

0: ਰੋਜ਼ ਹੀ ਨਾ ਮੇਰੇ ਪਿੱਛੇ ਜੀਪ 'ਤੇ ਗੇੜੀਆਂ ਮਾਰਦਾ ਸੀ।
1: ਜੱਟ ਦੀ ਟੌਰ ਵੇਖ ਕੇ ਅਗਲੀ ਤੋਂ ਰਿਹਾ ਹੀ ਨਹੀਂ ਗਿਆ ਅੱਜ।
2: ਹੁਣ ਫਿਰ

ਟਿਕਟਸ ਨਹੀਂ ਲਈਆਂ ਧੀਆਂ ਵੈਸ ਦੀਆਂ ਜਿਹੜੀਆਂ ਕਿ 20 ਜੂਨ ਨੂੰ ਹੋਣ ਜਾ ਰਹੀਆਂ 16 ਸਾਲ ਦੀਆਂ ਹੋ ਚੁੱਕੀਆਂ ਨੇ ਤੀਆਂ ਅਤੇ ਤੁਸੀਂ ਟਿਕਟਾਂ ਲਵੋ ਰੈਫਲ ਟਿਕਟਸ ਗੋਲਡ ਪ੍ਰਾਈਜ਼ ਅਤੇ ਹੋਰ ਵੀ ਬਹੁਤ ਸਾਰੇ ਰੈਫਲ ਟਿਕਟਸ ਕੁਇਜ਼ਿਜ਼ ਦੇ ਪ੍ਰਾਈਜ਼ ਹੋਣਗੇ ਉੱਥੇ ਅਤੇ ਬਹੁਤ ਸਾਰਾ ਫਨ ਹੋਣ ਵਾਲਾ ਹੈ ਟਿਕਟ ਪ੍ਰੀਮੀਅਰ ਟਿਕਟਿੰਗ .com ਤੋਂ ਲੈ ਸਕਦੇ ਹੋ ਅਤੇ ਜਾਂ ਫਿਰ ਸਾਨੂੰ ਕਾਲ ਕਰਕੇ ਯਾਨੀ ਕਿ 0434233971 ਦੇ ਉੱਪਰ ਤੁਸੀਂ ਕਾਲ ਕਰਨੀ ਆ ਅਤੇ ਉੱਥੇ ਤੁਸੀਂ ਸਾਨੂੰ ਟਿਕਟ ਵਾਸਤੇ ਭਾਵੇਂ PID ਕਰ ਸਕਦੇ ਹੋ ਜਾਂ ਫਿਰ ਜੇ ਤੁਸੀਂ ਆ ਕੇ ਕੈਸ਼ ਦੇਣੇ ਹੋਣ ਉਹ ਵੀ ਦੇ ਸਕਦੇ ਹੋ ਅਤੇ ਮਿਲਦੇ ਹਾਂ ਫਿਰ ਸੋਮਵਾਰ ਨੂੰ ਹੱਸਦੇ ਵਾਸਤੇ ਰਹੋ ਹੈਵ ਅ ਗ੍ਰੇਟ ਵੀਕਐਂਡ